0: ਵਠਣੀ ਪਾਉਂਦੀ ਮਾਹਿਰੇ ਅਮਰਾਜ਼ ਨੱਕ ਕੰਨ ਗੱਲੋ ਪੁਰਾਣੋ ਨਜ਼ਲੋ ਜੋ ਸੂਰ ਨਜ਼ਰ ਜੀ ਕਮਜ਼ੋਰੀ ਕੰਨ ਜੋ ਵਹਣ ਕੰਨ ਜੋ ਸੂਰ ਘੱਟ ਬੁਧਣ ਮੇ ਅਚਣ ਸ਼ੁਗਰ ਬਲੱਡ ਪ੍ਰੈਸ਼ਰ ਦਿਲ ਜਾ ਵਿੱਚ ਖਸਰ ਮਨ ਦਿਲੀ ਜਿਗਰ ਜਾ ਮਰਜ਼ ਹੈਪਾਟਾਈਟਸ ਬੀ ਸੀ ਗੁਰਦੇ ਜੀ ਪੱਥਰੀ ਮਸਾਨੇ ਜੀ ਪੱਥਰੀ ਜੋ ਬਗੈਰ ਆਪਰੇਸ਼ਨ ਜੇ ਕਾਮਯਾਬ ਇਲਾਜ ਕਯੋ ਵਣੇ ਥੋ ਗੁਰਦਨ ਜੋ ਇਨਫੈਕਸ਼ਨ ਚਿਹਰੇ ਜੋ ਰੰਗ ਸਾਂਵਰੋ ਚਿਹਰੇ ਜੀ ਖਾਰਿਸ਼ ਫਟ ਫੁਰੜਿਓ ਬਾਰਨ ਮੇ ਕਦ ਜੋ ਨ ਵਧਣ ਮਰਦਨ ਐਂ ਔਰਤਨ ਮੇ ਵਜ਼ਨ ਜੋ ਨ ਵਧਣ ਉਨ੍ਹਨਿ ਸਭਿਨੀ ਬਿਮਾਰਨ ਜੋ ਕਾਮਯਾਬ ਇਲਾਜ ਕਯੋ ਵਣੇ ਥੋ ਰਾਬਤੇ ਲਈ 0301-9196-851
1: अवांजी स्किन डल ए बेरोनक लगे थी हाने पहिजी स्किन खेडियो एक नओ गिलो पेश आहे वाइट एज ब्यूटी क्रीम अवांजी स्किन के बनाए फ्रेश सॉफ्ट ए ग्लोइंग इन जो स्किन फ्रेंडली फार्मूलो दी अवां के रेडिएंट लुक रोजानो जे इस्तेमाल सा हर किस्म जी स्किन जे लाए परफेक्ट हाने थियो खूबसूरत थन वधिक आसान वाइट एज ब्यूटी क्रीम खूबसूरती जेका चमके हर डी बेहतरीन रिजल्ट हासिल कर लाए वाइट एज माल करियो वाइट एश ब्यूटी सोप वाइट एश ब्यूटी सोप सा मिले चमकदार निखार ताजगी सा गड वाइट एश ब्यूटी क्रीम ग्लोइंग स्किन जो राज अ प्रोडक्ट बाय बायोकॉन इंटरनेशनल पाकिस्तान
2: मेहरान आयरन स्टोर हालानी होलसेल डिपो अ नेम टू बी ट्रस्टेड
3: सरिया गार्डर टीयर एंगल चैनल पट्टी लोही दरवाजा सिल्वर जा चौंक सीमेंट रेती क्रेश आई रंग वगैरह बाजार का बारिया दस्तियाब आई
2: हाँ अचो मेहरान आयरन स्टोर नज बलोच पेट्रोल पंप नेशनल हाईवे हालानी
3: राबते लाए प्रोपराइटर गुलाम नबी मुगल 03003204372 02424601100
1: شدید گرمی سبب شہرن کے گزارش کئی ونے تھی تو صبح 11 وگے کھا شام 4 وگے تائیں خاص احتیاطی تدبیروں اختیار کن غیر ضروری طور تے باہر نہ ونیو ہلکا کپڑا پایو متھو ڈھکے رکھو ان دوران شدید جسمانی کم کا پاسو کریو بارن بزرگن بیمار مانن جو خاص خیال رکھو ودھیک پانی پیو محفوظ رہو ہی عوامی آگاہی پیغام حکومت سندھ پی ڈی ایم اے کمشنر کراچی کے الیکٹرک سیلانی ویلفیئر ٹرسٹ کے تعاون سے پیش کیا ویو
4: السلام علیکم ادا
5: وعلیکم السلام ادا چھو پریشان آئیں
4: ادا نو دکان کھولیو تم پر ہلے ہی نہ تو چھا کجے
5: ادا دکان جی مشوری کرائی تھئی
4: نہ ادا
2: یار اج کل شہرن توڑے گوچن میں جی میرا پر ایف ایم 94 ہی ہلے تھو مو پنجو دکان کھولیو تو ایف ایم میرا پر تے پبلسٹی کرائی کاروبار اڑو کامیاب ہو جو ایڈ بند کرانے تے دلی نہ تھی چوی
4: مجھے دکان جی بے ڈرندی
5: ہاں دا کاروباری اشتہارات عام اطلاع میلاد مجلس سالگرہ جی مبارک مطلب ہر قسم جی ایڈورٹائزنگ ہلندی
4: ادا جلدی کر مکھے بونجی ایڈریس تبودا
2: آفیس جی میرا پر ایف ایم 94 نزد گرلس ڈگری کالیج حالانی روڈ میرا پر
5: رابطے لائے حاکم علی جس کانی
6: 03013992836
7: محراب پور کے ہو تو آواز بھی محراب پور کی ہے سنتے رہو جی ایف ایم 94